ਸਾਬਿ ਸਾਨੋ ਅਨੀਗੀ ਮਤੋ ਬੋ ਉਬਦਾ ਖੁਆਇਨਾ ਇਕਾਈਦੋਨਾ ਲੋਟਕੀਬਾ ਕਨਾਗੀ ਮਰਾਲਨੀ ਹਾਇਸਿਗੇ ਸਾਬਿ ਸਾਨੋ ਅਨੀਗੀ ਨੁਕਸ਼ੀ ਮਤੋਨੀ ਹਾਇਸਿਰਾ ਮਥੰਗਦਾ ਲੋਖਚਰੀ ਏਜੇ ਮੈਸਨਾਮ ਅਮਦੀ ਪੁਸ਼ਪਾਰਾਨੀ ਹੁਈਡ੍ਰੋਮ ਅਨੀਗੀ ਅਪੁਰਬ ਖੋਂਜਲਦਾ ਹੇਮੰਤ ਖੁਮੰਦਾ ਸੈਰੇਂਬਾ ਅਮਦੀ ਟੋਨੀ ਅਹੈਬਮਨਾ ਸੈਰਾਂਗ ਇਸੈ ਇਸੈ ਅਸਿਬੁ ਤਾਬਿਨੀ ਹਾਇਨਾ ਖੰਬੀਰਕਬ ਮਰੂਪ ਸਿੰਗਦਿ ਸਗੋਲਬਨ ਸਲਾਮ ਲੈਕਾਇਦਗੀ ਸੋਬਾ ਬੇਰੋਨਿਕਾ ਓਸੀਨੀਅਸ ਅਮਦੀ ਮੋਨੀਸ਼ਨ